ਇਹ ਤੁਹਾਂ ਸਾਰਿਆਂ ਦਾ ਆਪਣਾ ਸਮੁਦਾਇਕ ਰੇਡੀਓ ਗੁੰਜਨ ਧਰਮਸ਼ਾਲਾ ਕਨਿਸ਼ਤੋ ਤੁਹਾਂ ਸਾਰੇ ਇਸ ਕਾਰਜਕ੍ਰਮ ਸੁਣਨ ਦੇ ਮਾਟੀ ਦੀ ਮਹਿਕ ਤਾਂ ਸੁਣਦੇ ਨਾ ਕਾਰਜਕ੍ਰਮ ਦਾ ਅਗਲਾ ਗੀਤ ਤੁਹਾਂ ਸਾਰੇ ਇਹ ਬਣੀ ਰਿਹਾ ਕਨਿਸ਼ ਸੁਣਦੇ ਰਿਹਾ ਰੇਡੀਓ ਗੁੰਜਨ ਧਰਮਸ਼ਾਲਾ ਗੂੰਜ ਆਪਣੇ ਬੰਦੀ।

ਪੰਜਾਬੀ ਗੀਤਾਂ ਦਾ ਇਹ ਸਫ਼ਰ ਤੁਸੀਂ ਤੈਅ ਕੀਤਾ ਰੇਡੀਓ ਗੁੰਜਨ ਧਰਮਸ਼ਾਲਾ ਦੇ ਨਾਲ 91.2 ਮੈਗਾਹਰਟਜ਼ ਤੇ। ਮੈਂ ਹਾਂ ਤੁਹਾਡੀ ਰੇਡੀਓ ਹੋਸਟ ਜੋਤੀ ਪਠਾਨੀਆ। ਤੇ ਸ਼੍ਰੋਤਿਓ, ਹੁਣ ਸਾਡਾ ਇਹ ਸਫ਼ਰ ਇੱਥੇ ਖਤਮ ਹੁੰਦਾ ਹੈ। ਸਾਨੂੰ ਦਿਓ ਇਜਾਜ਼ਤ, ਧੰਨਵਾਦ। ਤੁਸੀਂ ਸੁਣਦੇ ਰਹੋ ਰੇਡੀਓ ਗੁੰਜਨ ਧਰਮਸ਼ਾਲਾ, ਗੂੰਜ ਆਪਣੇ ਪੰਨ ਦੀ।

ਇਹ ਤੁਹਾਂ ਸਾਰਿਆਂ ਦਾ ਆਪਣਾ ਰੇਡੀਓ ਗੁੰਜਨ ਧਰਮਸ਼ਾਲਾ। ਇਸੀ ਗੂੰਜ ਕਨੇ ਤੁਹਾਂ ਸਾਰੇ ਵੀ ਜੁੜਿਓ ਨੇ ਕਨੇ ਕਾਰਜਕ੍ਰਮ ਦਾ ਜਿਹੜਾ ਸਫ਼ਰ ਹੈ ਤੇ ਜ਼ਰੂਰ ਇੰਜੋਏ ਕਰਾ ਦਿਓ ਨੇ ਕਨੇ ਜਿਹੜਾ ਤੁਹਾਂ ਦੀਆਂ ਪਿਆਰੀਆਂ ਪਿਆਰੀਆਂ ਫਰਮਾਇਸ਼ਾਂ ਨੇ ਤਿੰਨਾਂ ਜੋ ਵੀ ਜ਼ਰੂਰ ਇੰਜੋਏ ਕਰਾ ਦਿਓ ਨੇ। ਇਸੀ ਕਨੇ ਹਾਂ ਅਗਲੀ ਜਿਹੜਾ ਇੱਕ ਹੋਰ ਪਿਆਰੀ ਦੀ ਫਰਮਾਇਸ਼ ਹੈ ਸਦੀ ਤੁਹਾਂ ਤੱਕ ਪਹੁੰਚਾਉਂਦੇ ਨੇ ਤੁਹਾਂ ਵੀ ਇੰਤਜ਼ਾਰ ਕਰਾ ਦੇ ਨੇ ਕਿ ਕਾਲੂ ਦੀਆ ਜਿਹੜਾ ਤੁਹਾਂ ਦੀਆਂ ਫਰਮਾਇਸ਼ਾਂ ਨੇ ਸਿਆਹਾਂ ਤੁਹਾਂ ਤੱਕ ਪਹੁੰਚਾਉਂਦੇ ਨੇ। ਇਹ ਫਰਮਾਇਸ਼ਾਂ ਜੀਵਨ ਜੀ ਤੱਕ ਪਹੁੰਚਾ ਦੇਣ ਸਿਰਹਿਣੇ ਵਾਲੇ ਨੇ ਖਨਿਆਰਾ 'ਤੇ ਤਾਂ ਜ਼ਰੂਰ